0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਪ੍ਰਿਥਵੀ ਰਾਜ ਥਾਪਰ ਤੋਂ ਵਾਰਤਾ ਸੁਣੋਗੇ। ਵਾਰਤਾ ਦਾ ਵਿਸ਼ਾ ਹੋਵੇਗਾ ਭਾਰਤੀ ਪ੍ਰਸਾਰਣ ਦਾ ਸਫ਼ਰ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਕੁਝ ਲੋਕ ਗੀਤ। ਸਰੋਤਿਓ, ਭਾਰਤ ਵਿੱਚ ਹਰ ਸਾਲ 23 ਜੁਲਾਈ ਨੂੰ ਭਾਰਤੀ ਪ੍ਰਸਾਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸੇ ਦਿਨ ਦੇਸ਼ ਵਿੱਚ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਹੋਈ ਸੀ। ਰੇਡੀਓ ਨੇ ਭਾਰਤੀ ਸਮਾਜ, ਸੱਭਿਆਚਾਰ ਅਤੇ ਰਾਜਨੀਤੀ ਨੂੰ ਘੜਨ ਵਿੱਚ ਇੱਕ ਇਤਿਹਾਸਕ ਭੂਮਿਕਾ ਨਿਭਾਈ ਹੈ। 22 ਜੁਲਾਈ 1927 ਨੂੰ ਭਾਰਤ ਵਿੱਚ ਪਹਿਲੀ ਵਾਰ ਇੱਕ ਨਿੱਜੀ ਕੰਪਨੀ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ ਦੇ ਅਧੀਨ ਬੰਬਈ ਸਟੇਸ਼ਨ ਤੋਂ ਰੇਡੀਓ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ 26 ਅਗਸਤ 1927 ਨੂੰ ਕਲਕੱਤਾ ਵਿੱਚ ਵੀ ਰੇਡੀਓ ਸਟੇਸ਼ਨ ਸ਼ੁਰੂ ਹੋਇਆ। ਸਾਲ 1930 ਵਿੱਚ ਸਰਕਾਰ ਨੇ ਇਹਨਾਂ ਸਟੇਸ਼ਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਭਾਰਤੀ ਰਾਜ ਪ੍ਰਸਾਰਣ ਸੇਵਾ ਦੀ ਸਥਾਪਨਾ ਕੀਤੀ। ਅਖੀਰ 8 ਜੂਨ 1936 ਨੂੰ ਇਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਕਰ ਦਿੱਤਾ ਗਿਆ ਅਤੇ 1957 ਵਿੱਚ ਇਸ ਨੂੰ ਆਕਾਸ਼ਵਾਣੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਰੇਡੀਓ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਭਾਰਤੀ ਸਮਾਜ ਦੇ ਵਿਕਾਸ ਦਾ ਇੱਕ ਵੱਡਾ ਹਿੱਸਾ ਰਿਹਾ ਹੈ। ਆਜ਼ਾਦੀ ਦੇ ਸੰਗਰਾਮ ਦੌਰਾਨ ਦੇਸ਼ ਭਗਤਾਂ ਦੀਆਂ ਆਵਾਜ਼ਾਂ ਅਤੇ ਸੁਨੇਹਿਆਂ ਨੂੰ ਜਨ ਜਨ ਤੱਕ ਪਹੁੰਚਾਉਣ ਵਿੱਚ ਰੇਡੀਓ ਨੇ ਅਹਿਮ ਯੋਗਦਾਨ ਪਾਇਆ। ਆਜ਼ਾਦੀ ਤੋਂ ਬਾਅਦ ਖੇਤੀਬਾੜੀ ਦੇ ਵਿਕਾਸ, ਹਰਿਤ ਕ੍ਰਾਂਤੀ, ਸਿੱਖਿਆ, ਸਿਹਤ ਜਾਗਰੂਕਤਾ ਅਤੇ ਸਰਕਾਰੀ ਯੋਜਨਾਵਾਂ ਨੂੰ ਪੇਂਡੂ ਖੇਤਰਾਂ ਤੱਕ ਪਹੁੰਚਾਉਣ ਵਿੱਚ ਆਕਾਸ਼ਵਾਣੀ ਨੇ ਮੋਹਰੀ ਭੂਮਿਕਾ ਨਿਭਾਈ। ਪੰਜਾਬੀ ਸੱਭਿਆਚਾਰ, ਲੋਕ ਗੀਤ, ਕਵਿਤਾਵਾਂ ਅਤੇ ਨਾਟਕਾਂ ਨੂੰ ਘਰ ਘਰ ਵਿੱਚ ਪਹੁੰਚਾਉਣ ਲਈ ਰੇਡੀਓ ਸਟੇਸ਼ਨ ਦਾ ਯੋਗਦਾਨ ਅਮੁੱਲ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਟੈਲੀਵਿਜ਼ਨ, ਇੰਟਰਨੈਟ ਅਤੇ ਸੋਸ਼ਲ ਮੀਡੀਆ ਦਾ ਬੋਲਬਾਲਾ ਹੈ, ਉੱਥੇ ਰੇਡੀਓ ਨੇ ਵੀ ਆਪਣੇ ਆਪ ਨੂੰ ਬਦਲਿਆ ਹੈ। ਅੱਜ FM ਰੇਡੀਓ, ਨਿੱਜੀ ਚੈਨਲ ਅਤੇ ਪੋਡਕਾਸਟ ਨੌਜਵਾਨ ਪੀੜ੍ਹੀ ਵਿੱਚ ਬਹੁਤ ਮਕਬੂਲ ਹੋ ਰਹੇ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਮਨ ਕੀ ਬਾਤ ਪ੍ਰੋਗਰਾਮ ਰੇਡੀਓ ਦੀ ਅੱਜ ਦੀ ਪ੍ਰਸੰਗਿਕਤਾ ਅਤੇ ਤਾਕਤ ਦਾ ਇੱਕ ਵੱਡਾ ਸਬੂਤ ਹੈ। ਰੇਡੀਓ ਅੱਜ ਵੀ ਕੁਦਰਤੀ ਆਫਤਾਂ ਦੌਰਾਨ ਸਭ ਤੋਂ ਭਰੋਸੇਮੰਦ ਸੰਚਾਰ ਸਾਧਨ ਸਾਬਤ ਹੁੰਦਾ ਹੈ ਕਿਉਂਕਿ ਇਹ ਬਿਨਾਂ ਇੰਟਰਨੈਟ ਜਾਂ ਮੋਬਾਈਲ ਨੈਟਵਰਕ ਦੇ ਵੀ ਕੰਮ ਕਰ ਸਕਦਾ ਹੈ। ਭਾਰਤੀ ਪ੍ਰਸਾਰਣ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਆਵਾਜ਼ ਦੀ ਤਰੰਗ ਨੇ ਪੂਰੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋ ਦਿੱਤਾ। ਇਹ ਦਿਨ ਦੇਸ਼ ਦੇ ਉਹਨਾਂ ਸਾਰੇ ਪ੍ਰਸਾਰਕਾਂ, ਪੱਤਰਕਾਰਾਂ, ਤਕਨੀਸ਼ੀਅਨਾਂ ਅਤੇ ਕਲਾਕਾਰਾਂ ਦੇ ਯੋਗਦਾਨ ਨੂੰ ਸਲਾਹੁਣ ਦਾ ਹੈ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਇਆ। ਭਾਵੇਂ ਸੰਚਾਰ ਦੇ ਸਾਧਨ ਕਿੰਨੇ ਵੀ ਬਦਲ ਜਾਣ, ਪਰ ਰੇਡੀਓ ਦੀ ਆਵਾਜ਼ ਹਮੇਸ਼ਾ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਗੂੰਜਦੀ ਰਹੇਗੀ। ਆਓ ਹੁਣ ਇਸੇ ਵਿਸ਼ੇ ਤੇ ਸੁਣਦੇ ਹਾਂ ਵਾਰਤਾ ਭਾਰਤੀ ਪ੍ਰਸਾਰਣ ਦਾ ਸਫ਼ਰ, ਤੇ ਵਾਰਤਾਕਾਰ ਨੇ ਪ੍ਰਿਥਵੀ ਰਾਜ ਥਾਪਰ।
1: ਭਾਰਤ ਵਿੱਚ ਪ੍ਰਸਾਰਣ ਦੀ ਸ਼ੁਰੂਆਤ ਬਰਤਾਨਵੀ ਰਾਜ ਦੌਰਾਨ ਜੂਨ 1923 ਵਿੱਚ ਬੰਬੇ ਪ੍ਰੈਜ਼ੀਡੈਂਸੀ ਕਲੱਬ ਤੇ ਹੋਰਨਾਂ ਕਲੱਬਾਂ ਦੇ ਪ੍ਰੋਗਰਾਮਾਂ ਨਾਲ ਹੋਈ ਸੀ। 23 ਜੁਲਾਈ 1927 ਦੇ ਇੱਕ ਸਮਝੌਤੇ ਅਨੁਸਾਰ ਭਾਰਤੀ ਪ੍ਰਾਈਵੇਟ ਪ੍ਰਸਾਰਣ ਕੰਪਨੀ ਲਿਮਿਟਡ ਨੂੰ 2 ਰੇਡੀਓ ਸਟੇਸ਼ਨ

ਚਲਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਇਸੇ ਕਰਕੇ 23 ਜੁਲਾਈ ਨੂੰ ਪ੍ਰਸਾਰਣ ਦਿਵਸ ਮਨਾਇਆ ਜਾਂਦਾ ਹੈ। ਕਲਕੱਤਾ ਸਟੇਸ਼ਨ ਦੀ ਸ਼ੁਰੂਆਤ 26 ਅਗਸਤ 1927 ਨੂੰ ਹੋਈ। 1 ਮਾਰਚ 1930 ਨੂੰ ਕੰਪਨੀ ਨੇ ਆਪਣੇ ਅਧਿਕਾਰ ਵੇਚ ਦਿੱਤੇ। ਸਰਕਾਰ ਨੇ ਪ੍ਰਸਾਰਣ ਸੇਵਾਵਾਂ ਆਪਣੇ ਅਧਿਕਾਰ ਹੇਠ ਲੈ ਕੇ 1 ਅਪ੍ਰੈਲ 1930 ਨੂੰ ਅਜ਼ਮਾਇਸ਼ੀ ਆਧਾਰ ਉੱਪਰ 2 ਸਾਲਾਂ ਲਈ ਭਾਰਤੀ ਸਰਕਾਰੀ ਪ੍ਰਸਾਰਣ ਸੇਵਾ ISBS ਸ਼ੁਰੂ ਕਰ ਦਿੱਤੀ। ਮਈ 1932 ਵਿੱਚ ਇਹ ਪੱਕੇ ਤੌਰ 'ਤੇ ਸ਼ੁਰੂ ਹੋ ਗਈ। 8 ਜੂਨ 1936 ਨੂੰ ਇਸ ਨੇ ਆਲ ਇੰਡੀਆ ਰੇਡੀਓ ਦਾ ਰੂਪ ਲੈ ਲਿਆ। ਆਕਾਸ਼ਵਾਣੀ ਦੇ ਨਾਂ ਨਾਲ ਪ੍ਰਸਿੱਧ ਆਲ ਇੰਡੀਆ ਰੇਡੀਓ ਭਾਰਤ ਦਾ ਰਾਸ਼ਟਰੀ ਸਰਕਾਰੀ ਪ੍ਰਸਾਰਣ ਕਰਤਾ ਹੈ। ਭਾਰਤੀ ਗ੍ਰੰਥਾਂ ਵਿੱਚ ਆਕਾਸ਼ਵਾਣੀ ਤੋਂ ਭਾਵ ਰੱਬੀ ਬਾਣੀ ਹੈ। ਆਕਾਸ਼ਵਾਣੀ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ MV ਗੋਪਾਲ ਸਵਾਮੀ ਨੇ ਆਪਣੇ ਨਿਵਾਸ 'ਤੇ ਭਾਰਤ ਦਾ ਪਹਿਲਾ ਪ੍ਰਾਈਵੇਟ ਰੇਡੀਓ ਸਟੇਸ਼ਨ ਸਥਾਪਿਤ ਕਰਕੇ ਕੀਤੀ ਸੀ। ਆਕਾਸ਼ਵਾਣੀ ਦੀ ਸਥਾਪਨਾ 1930 ਵਿੱਚ ਹੋਈ ਸੀ। ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਸੰਸਦ ਮਾਰਗ ਉੱਪਰ ਸਥਿਤ ਆਕਾਸ਼ਵਾਣੀ ਭਵਨ ਹੈ, ਜੋ ਪਾਰਲੀਮੈਂਟ ਭਵਨ ਦੇ ਨਜ਼ਦੀਕ ਹੈ। ਆਕਾਸ਼ਵਾਣੀ ਦਾ ਮੁੱਖ ਉਦੇਸ਼ ਸੂਚਨਾ, ਸਿੱਖਿਆ ਅਤੇ ਮਨੋਰੰਜਨ ਹੈ। ਆਲ ਇੰਡੀਆ ਰੇਡੀਓ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਰੇਡੀਓ ਨੈੱਟਵਰਕ ਹੈ। ਵਿਭਿੰਨ ਭਾਸ਼ਾਵਾਂ ਦੇ ਪ੍ਰਸਾਰਣ ਦੀ ਗਿਣਤੀ ਅਤੇ ਇਸ ਵੱਲੋਂ ਨਿਭਾਈ ਜਾ ਰਹੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਸੇਵਾ ਦੇ ਲਿਹਾਜ਼ ਨਾਲ ਇਸ ਨੂੰ ਦੁਨੀਆ ਦੀ ਇੱਕ ਸਭ ਤੋਂ ਵੱਡੀ ਪ੍ਰਸਾਰਣ ਸੇਵਾ ਹੋਣ ਦਾ ਮਾਣ ਹਾਸਲ ਹੈ। ਆਲ ਇੰਡੀਆ ਰੇਡੀਓ ਦੇ ਦੇਸ਼ ਭਰ ਵਿੱਚ 420 ਸਟੇਸ਼ਨ ਹਨ। ਦੇਸ਼ ਦੇ ਲਗਭਗ 92% ਇਲਾਕੇ ਤੱਕ ਇਸ ਦੀ ਪਹੁੰਚ ਹੈ। ਇਹ ਭਾਰਤ ਦੀ ਕੁੱਲ ਆਬਾਦੀ ਦੀ ਕੋਈ 99.19% ਵਸੋਂ ਨੂੰ ਸੁਣਾਈ ਦਿੰਦਾ ਹੈ। ਆਲ ਇੰਡੀਆ ਰੇਡੀਓ ਤੋਂ 23 ਭਾਸ਼ਾਵਾਂ ਅਤੇ 179 ਬੋਲੀਆਂ ਵਿੱਚ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਇਸ ਕੋਲ ਦਿੱਲੀ, ਬੰਬੇ, ਕਲਕੱਤਾ, ਮਦਰਾਸ, ਲਖਨਊ ਅਤੇ ਤ੍ਰਿਚਾਪੱਲੀ ਸਮੇਤ ਆਲ ਇੰਡੀਆ ਰੇਡੀਓ ਦੇ ਸਿਰਫ 6 ਸਟੇਸ਼ਨਾਂ ਦਾ ਨੈੱਟਵਰਕ ਸੀ। ਉਸ ਸਮੇਂ ਭਾਰਤ ਕੋਲ ਕੁੱਲ 2,75,000 ਰੇਡੀਓ ਸੈੱਟ ਸਨ। 3 ਅਕਤੂਬਰ 1957 ਨੂੰ ਵਿਵਿਧ ਭਾਰਤੀ ਸੇਵਾ ਸ਼ੁਰੂ ਹੋਣ ਨਾਲ ਭਾਰਤੀ ਪ੍ਰਸਾਰਣ ਸੇਵਾ ਦਾ ਵਿਸਤਾਰ ਕੀਤਾ ਗਿਆ। 1959 ਵਿੱਚ ਆਲ ਇੰਡੀਆ ਰੇਡੀਓ ਦੇ ਇੱਕ ਹਿੱਸੇ ਵਜੋਂ ਟੈਲੀਵਿਜ਼ਨ ਪ੍ਰਸਾਰਣ ਦੀ ਸੇਵਾ ਸ਼ੁਰੂ ਹੋਈ, ਪਰ 1 ਅਪ੍ਰੈਲ 1976 ਵਿੱਚ ਇਹ ਰੇਡੀਓ ਨੈੱਟਵਰਕ ਤੋਂ ਵੱਖ ਹੋ ਕੇ ਦੂਰਦਰਸ਼ਨ ਦਾ ਰੂਪ ਧਾਰ ਗਿਆ। 23 ਜੁਲਾਈ 1977 ਨੂੰ ਚੇਨਈ ਵਿਖੇ FM ਪ੍ਰਸਾਰਣ ਦੀ ਸ਼ੁਰੂਆਤ ਹੋਈ। 20ਵੀਂ ਸਦੀ ਦੇ 10ਵੇਂ ਦਹਾਕੇ ਦੌਰਾਨ ਇਸ ਦਾ ਵਿਸਤਾਰ ਹੋਇਆ। ਹੈਦਰਾਬਾਦ ਦੇ 7ਵੇਂ ਨਿਜ਼ਾਮ ਮੀਰ ਉਸਮਾਨ ਅਲੀ ਖਾਨ ਦੁਆਰਾ ਡੈਕਨ ਰੇਡੀਓ 1934 ਨੂੰ ਲਾਈਵ ਸ਼ੁਰੂਆਤ ਕੀਤਾ ਗਿਆ ਸੀ। 1 ਅਪ੍ਰੈਲ 1956 ਨੂੰ ਭਾਰਤ ਸਰਕਾਰ ਨੇ ਇਸ ਨੂੰ ਆਪਣੇ ਅਧਿਕਾਰ ਹੇਠ ਲੈ ਕੇ ਆਲ ਇੰਡੀਆ ਰੇਡੀਓ ਵਿੱਚ ਮਿਲਾ ਲਿਆ, ਜੋ ਹੁਣ AIR ਹੈਦਰਾਬਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਚੰਡੀਗੜ੍ਹ ਅਤੇ ਜਲੰਧਰ ਦੇ ਰੇਡੀਓ ਸਟੇਸ਼ਨਾਂ ਨਾਲ ਪੰਜਾਬੀ ਭਾਈਚਾਰੇ ਨੂੰ ਇਸ ਦੇ ਪ੍ਰਸਾਰਣ ਦਾ ਯੋਗ ਲਾਭ ਮਿਲ ਰਿਹਾ ਹੈ। ਆਲ ਇੰਡੀਆ ਰੇਡੀਓ ਦੀਆਂ ਬਹੁਤ ਸਾਰੀਆਂ ਸੇਵਾਵਾਂ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਚੱਲ ਰਹੀਆਂ ਹਨ। ਵਿਵਿਧ ਭਾਰਤੀ ਇਸ ਦੀ ਬਹੁਤ ਪ੍ਰਸਿੱਧ ਸੇਵਾ ਹੈ। ਇਸ ਦਾ ਭਾਵ ਵੰਨ ਸਵੰਨੇ ਭਾਰਤ ਤੋਂ ਹੈ। ਇਹ ਇੱਕ ਵਪਾਰਕ ਪ੍ਰਸਾਰਣ ਸੇਵਾ ਵਜੋਂ ਵੀ ਜਾਣੀ ਜਾਂਦੀ ਹੈ। ਇਹ AIR ਨੈੱਟਵਰਕ ਦੀ ਸਭ ਤੋਂ ਵੱਧ ਪਹੁੰਚ ਵਾਲੀ ਸੇਵਾ ਹੈ। ਮੁੰਬਈ ਅਤੇ ਹੋਰਨਾਂ ਸ਼ਹਿਰਾਂ ਵਿੱਚ ਇਹ ਬਹੁਤ ਹਰਮਨ ਪਿਆਰੀ ਹੈ। ਇਸ ਸੇਵਾ ਵਿੱਚ ਖਬਰਾਂ, ਫਿਲਮੀ ਗੀਤ ਸੰਗੀਤ, ਲਘੂ ਨਾਟਕ ਅਤੇ ਕਮੇਡੀ ਆਦਿ ਪ੍ਰੋਗਰਾਮ ਸ਼ਾਮਲ ਹਨ। ਇਹ ਹਰ ਸ਼ਹਿਰ ਵਿੱਚ ਵੱਖੋ ਵੱਖਰੀਆਂ ਮੀਡੀਅਮ ਵੇਵ ਬੈਂਡ ਫ੍ਰੀਕੁਐਂਸੀਆਂ ਉੱਪਰ ਪ੍ਰਸਾਰਿਤ ਹੁੰਦਾ ਹੈ। ਨਾਟਕਾਂ 'ਤੇ ਆਧਾਰਿਤ ਪ੍ਰੋਗਰਾਮ ਹਵਾ ਮਹਿਲ ਇਸ ਦੇ ਹਰਮਨ ਪਿਆਰੇ ਪ੍ਰੋਗਰਾਮਾਂ ਵਿੱਚੋਂ ਇੱਕ ਹੈ। 1 ਅਕਤੂਬਰ 1939 ਨੂੰ ਪਸ਼ਤੋ ਭਾਸ਼ਾ ਵਿੱਚ ਐਕਸਟਰਨਲ ਸਰਵਿਸ ਯਾਨੀ ਵਿਦੇਸ਼ ਸੇਵਾ ਦੀ ਸ਼ੁਰੂਆਤ ਹੋਈ। ਐਕਸਟਰਨਲ ਸਰਵਿਸ ਦਾ ਦੇਸ਼ ਤੋਂ ਬਾਹਰ 27 ਭਾਸ਼ਾਵਾਂ ਵਿੱਚ ਪ੍ਰਸਾਰਣ ਹੁੰਦਾ ਹੈ। ਅਫਗਾਨਿਸਤਾਨ ਅਤੇ ਉੱਤਰ ਪੂਰਬੀ ਸਰਹੱਦੀ ਸੂਬੇ ਵਿੱਚ ਪਸ਼ਤੋ ਭਾਸ਼ਾ ਤੋਂ ਸ਼ੁਰੂ ਹੋਈ ਸੇਵਾ ਦਾ ਦਾਇਰਾ ਹੁਣ ਦਰੀ, ਫਾਰਸੀ, ਅਰਬੀ, ਅੰਗਰੇਜ਼ੀ, ਬਰਮੀ, ਜਪਾਨੀ, ਚੀਨੀ, ਮਲੇ ਅਤੇ ਫਰਾਂਸੀਸੀ ਭਾਸ਼ਾਵਾਂ ਤੱਕ ਵੱਧ ਗਿਆ ਹੈ। ਬਲੂਚੀ ਭਾਸ਼ਾ ਵਿੱਚ ਪ੍ਰੋਗਰਾਮ ਲਈ ਵੀ ਆਲ ਇੰਡੀਆ ਰੇਡੀਓ ਪ੍ਰਤੀਬੱਧ ਹੈ। ਯੂਰਪ ਨੂੰ ਵੀ ਪ੍ਰਸਾਰਣ ਸੇਵਾ ਮੁਹੱਈਆ ਕੀਤੀ ਜਾਂਦੀ ਹੈ। ਇਹਨਾਂ ਬਹੁਭਾਸ਼ਾਈ ਪ੍ਰੋਗਰਾਮਾਂ ਵਿੱਚ ਭਾਰਤ ਅਤੇ ਲਕਸ਼ਿਤ ਖੇਤਰਾਂ ਬਾਰੇ ਖਬਰਾਂ, ਕਮੈਂਟਰੀ, ਪ੍ਰੈਸ ਰਿਵਿਊ, ਆਮ ਅਤੇ ਸੱਭਿਆਚਾਰਕ ਰੁਚੀ ਉੱਪਰ ਰੇਡੀਓ ਟਾਕ, ਫੀਚਰ ਪ੍ਰੋਗਰਾਮ, ਡਾਕੂਮੈਂਟਰੀਆਂ ਅਤੇ ਸੰਗੀਤ ਸ਼ਾਮਲ ਹਨ। ਸੋ ਐਕਸਟਰਨਲ ਸੇਵਾ ਭਾਰਤ ਅਤੇ ਦੂਜੇ ਮੁਲਕਾਂ ਵਿਚਕਾਰ ਇੱਕ ਸੰਪਰਕ ਦਾ ਸਾਧਨ ਹੈ। ਇਸ ਰਾਹੀਂ ਕੌਮੀ ਅਤੇ ਕੌਮਾਂਤਰੀ ਮੁੱਦਿਆਂ ਉੱਪਰ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਹੁੰਦਾ ਹੈ। ਇਸ ਦੇ ਪ੍ਰੋਗਰਾਮਾਂ ਰਾਹੀਂ ਭਾਰਤੀ ਜੀਵਨ ਜਾਂਚ ਦਾ ਵੀ ਪ੍ਰਗਟਾਵਾ ਕੀਤਾ ਜਾਂਦਾ ਹੈ। ਘਰਾਂ ਤੱਕ ਸਿੱਧੀ ਸੇਵਾ DTH ਰਾਹੀਂ ਰਾਸ਼ਟਰੀ ਅਤੇ ਖੇਤਰੀ ਸਟੇਸ਼ਨ DD ਫ੍ਰੀ ਡਿਸ਼ ਉੱਪਰ ਉਪਲਬਧ ਹਨ। ਛੋਟੇ ਜਿਹੇ ਐਂਟੀਨੇ ਦੀ ਮਦਦ ਨਾਲ DTH ਸਿਗਨਲ ਗ੍ਰਹਿਣ ਕੀਤੇ ਜਾ ਸਕਦੇ ਹਨ। ਆਲ ਇੰਡੀਆ ਰੇਡੀਓ ਨੇ 25 ਫਰਵਰੀ 1998 ਨੂੰ ਨਵੀਂ ਦਿੱਲੀ ਵਿੱਚ ਨਿਊਜ਼ ਔਨ ਫੋਨ ਸ਼ੁਰੂ ਕਰਕੇ ਆਪਣੇ ਪ੍ਰਸਾਰਣ ਵਿੱਚ ਵਾਧਾ ਕੀਤਾ ਹੈ।

ਇਹ ਸਨ ਦੀਦਾਰ ਸੰਧੂ। ਇੱਕ ਵੀਰ ਦੇਈ ਵੇ ਰੱਬਾ ਸੌ ਖਾਨ ਨੂੰ ਬੜਾ ਚਿੱਤ ਕਰਦਾ। ਸੁਣਦੇ ਹਾਂ ਇਹ ਗੀਤ ਕੁਲਦੀਪ ਮਾਣਕ ਦੀ ਆਵਾਜ਼ ਵਿੱਚ।